ਸ਼ਕਤ ਕਾਲ ਨਾਨਕ ਤੇ ਮੁਗਹੁ ਜੁਲੇ ਖੇਤੀ ਜੁਤੀ ਨਾਲ ਚਿੰਨੀ ਨਾਮ ਦਿਆਇਆ ਖੇਮ ਸ਼ਕਤ ਗਾਲ ਨਾਨਕ ਤੇ ਮੁਗਹੁ ਜੁਲੇ ਖੇਤੀ ਜੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਹਿਰਾ ਸਾਹਿਬ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ, ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਹੰਕਾਰਿਆ ਨਿੰਦ ਕਪਿਟ ਦੇ, ਨਮਦੇਵ ਮੁਖ ਲਾਇਆ, ਚਰਨ ਨਾਨਕ ਐਸ ਹਰ ਸੇਵਿਆ, ਅੰਤ ਲਏ ਛੁਡਾਇਆ। ਸਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਿਆ, ਜਾ ਸੁਖ ਧਾਮ ਨਾ ਹੋਈ, ਤੂੰ ਕਰਤਾ ਕਰੁਣਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਏ ਲਖਿਆ ਰਹਾ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਕਾਲ ਕਲਾ ਭਰਪੁਰ ਰਹੀਆ। ਤੂੰ ਸੱਚਾ ਸਾਹਿਬ ਸਿਫਤ ਸੁਹਲਿਓ, ਜਿਨ ਕੀਤੀ ਸੌ ਪਰ ਪਿਆ। ਕਹੋ ਨਾਨਕ ਕਰਤੇ ਕੀ ਆ ਬਾਤਾ, ਜੋ ਕਿਛ ਕਰਨਾ ਸੋ ਕਰ ਰਹੀਆਂ। ਸੋਦਾ ਰਾਗਾਸਾ ਮਹਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਚਿਤ ਪੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਸੰਖਾ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀਸਿਓ ਕਹੀਆਂ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਥੁਥਨੋ ਪਵਨ ਭਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਥੁਥਨੋ ਛਿਤਕੁ ਪਤ ਲਿਖ ਚਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਥੁਥਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਥੁਥਨੋ ਇੰਦਰਾਸਨ ਬੈਠੇ, ਦੇਵਤੇ ਆਦਰ ਨਾਲੇ। ਗਾਵਨ ਥੁਥਨੋ ਸਿਧ ਸਮਾਧੀ ਅੰਦਰ, ਗਾਵਨ ਥੁਥਨੋ ਸਦ ਵਿਚਾਰੇ। ਗਾਵਨ ਥੁਥਨੋ ਜਤੀ ਸਤੀ ਸੰਤੋਖੀ, ਗਾਵਨ ਥੁਥਨੋ ਵੀਰ ਕਰਾਰੇ। ਗਾਵਨ ਥੁਥਨੋ ਪੰਡਿਤ ਪੜਨ ਰਖੀ, ਸਰ ਜੁਗ ਜੁਗ ਵੇਦਾ ਨਾਲੇ। ਗਾਵਨ ਥੁਥਨੋ ਮੋਹਣਿਆ ਮਨਮੋਹਨ, ਸੁਰ ਮਚ ਪਿਆਲੇ। ਗਾਵਨ ਥੁਥਨੋ ਰਤਨੂ ਪਾਏ, ਤੇਰੇ ਅੱਠਸੱਠ ਤੀਰਥ ਨਾਲੇ। ਗਾਵਨ ਥੁਥਨੋ ਜੋਤ ਮਹਾਬਲ ਸੂਰਾ, ਗਾਵਨ ਥੁਥਨੋ ਖਾਣੀ ਚਾਰੇ। ਗਾਵਨ ਥੁਥਨੋ ਖੰਡ ਮੰਡਲ ਬ੍ਰਹਮੰਡਾ, ਕਰ ਕਾ ਰਖੇ ਤੇਰੇ ਤਾਰੇ। ਸਹਿ ਥੁਥਨੋ ਗਾਵਨ ਜੋ ਤੁਧ ਪਵਨ ਰਤ, ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ ਸਮੈ ਚਿਤਨਾਵਨ, ਨਾਨਕ ਕਿਆ ਬੀਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈਪੀ ਹੋਸੀ ਜਾਏ ਨ ਜਾਸੀ, ਰਚਨਾ ਜਿੰਦ ਰਚਾਈ। ਰੰਗੇ ਰੰਗੇ ਪਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜੋਤਿਸ ਦੀ ਵਡਿਆਈ। ਜੋਤਿਸ ਪਾਵੇ ਸੋਈ ਕਰ ਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਤ ਸਾਉ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਅਸਾ ਮਹਲਾ ਪਹਿਲਾ। ਸੁਣ ਵੜਾ ਖੈ ਸਭ ਕੋਏ, ਕੇਵੜ ਵੱਡਾ ਡੀਟਾ ਹੋਏ। ਕੀਮਤ ਪਾਏ ਨਾ ਕਹੀਆਂ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵਟੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੇ ਤੇਰਾ ਕੇਤਾ, ਕੇਵੜ ਚਿਰਾ ਰਹੋ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੇ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕਿਆ ਵਡਿਆਈਆ। ਤੁਧ ਵਿਣ ਸਦੀ ਕਿਨੈ ਨ ਪਾਈਆ, ਕਰਾ ਮਿਲੈ ਨਹੀਂ ਠਾਕ ਰਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦਹਿ ਤਿਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਅਸਾ ਮਹਲਾ ਪਹਿਲਾ। ਆਖਾ ਜੀਵ ਵਿਸਰੈ ਮਰ ਜਾਓ, ਆਖਣਾ ਔਖਾ ਸੱਚਾ ਨਾਉ। ਸੱਚ ਨਮਕੀ ਲਾਗੇ ਭੂਖ, ਉਤ ਭੂਖ ਖੈ ਚਲੈ ਦੁਖ। ਸੁਖਿਓ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚ ਨਾਇ ਰਹੋ। ਸੱਚ ਨਮਕੀ ਤਿਲ ਵਡਿਆਈ, ਆਖ ਤਕੇ ਕੀਮਤ ਨਹੀਂ ਪਾਏ। ਜੇ ਸਭ ਮਿਲ ਕੇ

ਕੋ ਆਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨ ਮੰਨਿਓ। ਸਿਮ੍ਰਿਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹਿ ਹਮ ਏਕ ਨ ਜਾਨਿਓ। ਸ੍ਰਿਯਸ ਪਾਨ ਕਿਰਪਾ ਤੁਮਰੀ, ਕਰ ਮੈਂ ਨ ਕਹਿਓ ਸਭ ਤੋਹ ਬਖਾਨਿਓ। ਦੋਹਰਾ ਸਗ

ਦਾਸ ਤੁਹਾਰ ਰਾਮਕਾਲੀ ਮਹਲਾ ਤੀਜਾ ਆਨੰਦ ਇਕੋਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਈਆ ਰਾਗ ਰਤਨ ਪਰਵਾਰੇ ਪਰਿਆ ਸ਼ਬਦ ਗਾਵਣ ਆਇਆ ਸਬਦੋਤ ਗਾਵੋ ਹਰੀ ਕੇ ਰਾਨ ਮੰਜਨੀ ਵਸਾਇਆ

ਸਚਨਾਮ ਆਧਾਰ ਮੇਰਾ ਜਿਨ ਭੁੱਖਾ ਸਾਵ ਗਵਾਈਆ, ਕਰ ਸੰਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਾਵ ਪੁਜਾਈਆ, ਸਦਾ ਖੋਰ ਵਾਂਡ ਕੀ ਤਾਂ ਗੁਰੂ ਬਟਹੋ, ਜਿਸਤੀ ਆਏ ਵਡਿਆਈਆ, ਕਹਿ ਨਾਨਕ ਸੁਣ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਜ ਪੰਚ ਸਬਤ ਕਰ ਸਭਾਗੇ ਸਬਤ ਕਰ ਤਾਲੀਆਂ ਪੰਚ ਤੁ ਤੁਸ ਕੀਤੇ ਕਾਲ।

ਤਿੱਤ ਤੂੰ ਸਮਰਤ ਜਿਤ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨੇਤਰ ਛੁੱਟ ਜਾਏ, ਭਉ ਜਲ ਬਿਖਮ ਸਗਾਹੋਂ ਗੁਰਸਵਈ ਪਾਰ ਪਾਹੇ। ਜਿਨਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਹਾਂ ਪੁੰਨ ਗੁਣ ਗੋਬਿੰਦ ਗਾਹੇ। ਸਭ ਸਿਨੋ ਕਿਰਪਾਲ ਸੰਭਾਲੇ ਸਾਏ ਸਾਏ, ਬਿਰਤਾ ਕੋਇ ਨ ਜਾਏ ਜੀ ਆਵੇ ਤੁਦ ਆਹੇ। ਸਲੋਕ ਮਹਲਾ ਪੰਜਵਾਂ। ਅੰਤਰ ਗੁਰਾ ਰਾਧਣਾ, ਜੇਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰੁ ਪੇਖਣਾ, ਸ੍ਰਵਨੀ ਸੁਣਨਾ ਗੁਰੂ ਨਾਉ। ਸਤਿਗੁਰੁ ਸੇ ਤੀਰਤਿਆ, ਦਰਗਹਿ ਪਾਏ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇਈ। ਜਗ ਮਹਿ ਉਤਮ ਕਾਢੀਐ, ਵਿਲੇ ਕੇ ਮਹਿਲਾ ਪੰਜਵਾਂ। ਰੱਖੇ ਰੱਖਣ